ਕਦ ਹਾਕੇ ਕਾਰ ਪਰ ਮੇਉ ਤਾ ਕਾਰ ਦੇਖੋ ਇੰਪਾਲਾ ਕਾਰ ਦੇਖੋ ਸੰਗ ਮੇ ਨਾ ਚੋਰ ਯਾਰ ਹਮਾਰੇ ਘਰ ਸ਼ਾਦੀ ਪਰ ਉਸਨੇ ਭਾਈ ਨਾਰਾਜ਼ ਨਾ ਹੋਈਏ ਹਮਾਰੇ ਘਰ ਸ਼ਾਦੀ।